ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓਹਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੋਂ ਪਿਆ ਜਾਂ ਸੁਖਤਾਮ ਨੂੰ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਜਾਈ ਲਖੇ ਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹੇ ਆ ਤੂੰ ਸੱਚਾ ਸਾਹਿਬ ਸਵਾਲ ਜਿਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ

ਸ਼ਰਾਵਣ ਤਦਨੋਂ ਪੰਡਿਤ ਪੰਡਰ ਖੀਸਾਰਾ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋਂ ਮੋਹਣੀਆਂ ਮਨ ਮੋਹਣ ਸੁਰਗਮਚ ਬੈ ਆਲੇ ਗਾਵਣ ਤਦਨੋਂ ਰਤਨੋਂ ਬਾਏ ਤੇਰੇ ਅਰਸਰ ਤੀਰਥ ਨਾਲੇ।

ਕਿਸੰਗ ਗਾਰੂ ਦੋਟ ਜਿਤ ਹੈ ਉਠ ਵਚ ਉਤ ਪਾਤਾ ਸਕਲ ਮਲੀਸ਼ ਕਰੂ ਰਣਗਹਾਤਾ ਜੀ ਅਜ ਤੋ ਦਵ ਸਰਨੀ ਬਾਰੇ ਤਿਨ ਕਹਿ ਦੁਸ਼ਟ ਦੁਖ ਤੁਮ ਆਵੈ ਮਾਰੇ ਪੁਰਖ ਜਬਨ।

ਆਈਆਂ ਤੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਬਿਆਰੂ ਸਾਚਾ ਨਾਮ ਮੇਰਾ ਆਧਾਰੂ ਮਾਝੈ ਬਣਜ ਜਬ ਦਤ ਗਰਜ ਭਾਗੈ

ਸੋ ਇਤਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਫੁੱਲਾਂ ਦੀ ਖਿਮਾ। ਸਾਡੀ ਸਤਿਕਾਰਯੋਗ ਗਿਆਨੀ ਜੀ ਭਾਈ ਕੁਲਦੀਪ ਸਿੰਘ ਜੀ ਆਪ ਸੰਗਤਾਂ ਨੂੰ ਗੁਰ ਸ਼ਬਦ ਵਿਚਾਰ ਦੇ ਨਾਲ ਜੋੜਨਗੇ। ਆਓ ਉਹਨਾਂ ਪਾਸੋਂ ਸ਼ਬਦ ਵਿਚਾਰ ਗੁਰ ਇਤਿਹਾਸ ਸਰਵਣ ਕਰੀਏ ਅਤੇ ਆਪਣਾ ਜੀਵਨ ਸਫਲਾ ਕਰੀਏ ਜੀ। ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਟੂਟੇ ਤਾਗੇ

ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸਨਮੁਖ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਾਹਿਬੇ ਕਮਾਲ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੀ ਸੰਧਿਆ ਦੇ ਸੁੰਦਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸੋ ਦਰ ਰਹਿਰਾ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਉਸ ਤੋਂ ਉਪਰੰਤ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਸਾਹਿਬ ਜੀ ਦੀ ਅਲਾਹੀ ਬਾਣੀ ਅਗੰਮੀ ਬਾਣੀ ਦੁੱਖ ਭੰਜਨੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਵਡਭਾਗੇ ਹੋ ਜਿਸ ਬਾਣੀ ਨੂੰ ਸਰਵਣ ਕਰਕੇ ਵਿਚਾਰ ਕਰਕੇ ਸੁਣ ਕਰਕੇ ਬੇਅੰਤ ਹੀ ਬੇਅੰਤ ਲਾਹਾ ਪ੍ਰਾਪਤ ਹੁੰਦਾ ਹੈ। ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ ਸਭ ਦਾ ਉਧਾਰ ਕਰ ਦੇਣ ਵਾਲੀ ਹੈ। ਸੋ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਆਪ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲ ਕਰਦਿਆਂ ਸੰਗਤੀ ਰੂਪ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਇਸੇ ਤਰ੍ਹਾਂ ਸਾਧ ਸੰਗਤ ਜੀ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਸਤਿਗੁਰਾਂ ਦੀ ਧੁਰਕੀ ਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਇਕੱਤਰ ਹੋਏ ਹੋ। ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਚਿੱਤ ਦੀ ਇਕਾਗਰਤਾ ਦੇ ਲਈ ਸਾਰੇ ਆਪਣੀ ਰਸਨਾ ਨੂੰ ਕਰੋ ਪਵਿੱਤਰ। ਦੇਹੋ ਅਸੀਸਾਂ ਪ੍ਰੇਮ ਦੇ ਨਾਲ ਆਖੋ ਜੀ।

ਮੂਲ ਰਾਗ ਦੇ ਅੰਦਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਛੇਵਾਂ ਸ਼ਬਦ ਹੈ। ਜਿਸ ਭਗਤ ਸਾਧ ਸੰਗਤ ਜੀ ਭਗਤ ਜੀ ਆਤਮਕ ਆਨੰਦ ਦੇ ਵਿੱਚ ਰੰਗੇ ਹੋਏ, ਜਿਨ੍ਹਾਂ ਦੇ ਪਾਸ ਨਾਮ ਦੇ ਰਸੀਏ ਮਹਾਤਮਾ ਸਾਧੂ ਜਨ ਚੱਲ ਕਰਕੇ ਆਉਂਦੇ ਨੇ, ਜਿੱਥੇ ਉਹਨਾਂ ਦੀ ਘਰ ਦੇ ਵਿੱਚ ਟਹਿਲ ਸੇਵਾ ਕਰਦੇ ਨੇ, ਉੱਥੇ ਉਹਨਾਂ ਦੇ ਨਾਲ ਬਚਨ ਬਿਲਾਸ ਪ੍ਰਸ਼ਨ ਉੱਤਰ ਹੁੰਦੇ ਹਨ। ਫਿਰ ਭਗਤ ਜੀ ਸਾਧ ਸੰਗਤ ਜੀ ਉਹਨਾਂ ਮਹਾਤਮਾ ਨੂੰ ਬਾਹਰ ਦੂਰ ਤੱਕ ਵਿਦਾ ਕਰਨ ਵਾਸਤੇ ਜਾਇਆ ਕਰਦੇ। ਬਾਅਦ ਵਿੱਚ ਭਗਤ ਜੀ ਦੇ ਮਾਤਾ ਇੱਕ ਦਿਨ ਆਪਣੇ ਗੁਆਂਢਣਾਂ ਦੇ ਨਾਲ ਆਪਣੀਆਂ ਜਠਾਣੀਆਂ ਦੇ ਨਾਲ ਕੁਝ ਦੁੱਖ ਜਿਹੜਾ ਆ ਨਾ ਉਹ ਰੋ ਰੋ ਕੇ ਸਾਂਝਾ ਕਰ ਰਹੀਆਂ ਨੇ, ਅਤੇ ਉਹ ਜੋ ਬਚਨ ਬਿਲਾਸ ਕਰ ਰਹੀਆਂ ਸਨ ਉਹਨੇ ਸਮੇਂ ਦੇ ਵਿੱਚ ਭਗਤ ਜੀ ਸਾਧ ਸੰਗਤ ਜੀ ਵਾਪਸ ਆ ਗਏ। ਸਾਰੀ ਵਾਰਤਾ ਉਹਨਾਂ ਨੇ ਸੁਣੀ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਜੋ ਇਸ ਸ਼ਬਦ ਦਾ ਸਾਧ ਸੰਗਤ ਜੀ ਮੇਨ ਸਿਧਾਂਤ ਰੱਖਿਆ ਹੋਇਆ ਹੈ ਉਹ ਕੀ ਮਾਂ ਕਹਿ ਰਹੀ ਆ ਉਹ ਸਾਰੀ ਵਾਰਤਾ ਭਗਤ ਜੀ ਇਸ ਸ਼ਬਦ ਦੇ ਅੰਦਰ ਬਿਆਨ ਕਰ ਰਹੇ ਨੇ। ਪਹਿਲਾਂ ਰਹਾਉ ਦੀਆਂ ਪੰਕਤੀਆਂ ਵਿੱਚ ਲਿਖ ਰਹੇ ਨੇ, ਉਚਾਰਦੇ ਹਨ ਭਗਤ ਜੀ, ਇਹ ਜਿਹੜਾ ਮੁੰਡਿਆ ਇਹ ਮੁੰਡਿਆ ਸਗਲੋ ਦਰਬ ਖੋਈ, ਵੀ ਇਹ ਜਿਹੜਾ ਸਾਡਾ ਮੁੰਡਾ ਕਬੀਰ ਆ ਨਾ ਇਹਨੇ ਸਗਲੋ ਕਿ ਸਾਰਾ ਹੀ ਜਿਹੜਾ ਧਨ ਦੌਲਤ ਇਹਦੇ ਪਿਤਾ ਨੇ ਇਕੱਠਾ ਕੀਤਾ ਹੋਇਆ ਸੀਗਾ ਇਹਨੂੰ ਸਾਧੂ ਮਹਾਤਮਾ ਨੂੰ ਭੋਜਨ ਛਕਾ ਕਰਕੇ ਨਾ ਇਹ ਸਾਰਾ ਹੀ ਖੋ ਦਿੱਤਾ ਆ, ਗਵਾ ਦਿੱਤਾ, ਨਾਸ਼ ਕਰ ਦਿੱਤਾ ਆ। ਆਵਤ ਜਾਤ ਨਾ ਕਸਰ ਹੋਈ, ਮੁੱਖ ਪਾਠ ਦਮਦਮਾ ਦਾ ਸਾਧ ਸੰਗਤ ਜੀ ਨਾ ਕਸਰ ਹੈ, ਵੀ ਜਿਹੜੇ ਕੋਈ ਸਾਧੂ ਇਹਦੇ ਪਾਸ ਕੋਈ ਆ ਜਾਂਦਾ ਆ ਕੋਈ ਇਹਦੇ ਕੋਲੋਂ ਚਲਾ ਜਾਂਦਾ ਅਤੇ ਉਹਨਾਂ ਨੇ ਸਾਡੇ ਘਰ ਨੂੰ ਉਜਾੜਨ ਦੇ ਵਿੱਚ ਕਸਰ ਦਾ ਅਰਥ ਹੈ ਕੋਈ ਕਮੀ ਨਹੀਂ ਛੱਡੀ ਹੈਗੀ। ਦੂਸਰਾ ਪਾਠ ਸਾਧ ਸੰਗਤ ਜੀ ਨਾਕ ਸਰ, ਵੀ ਨੱਕ ਦੇ ਵਿੱਚ ਦਮ ਲਿਆਂਦਾ ਪਿਆ ਉਹਨਾਂ ਨੇ ਆਉਂਦੇ ਜਾਂਦੇ ਸਾਧੂਆਂ ਨੇ, ਭਾਵ ਸਾਡੀ ਜਾਨ ਜਿਹੜੀ ਨੱਕ ਦੇ ਵਿੱਚ ਆਈ ਰਹਿੰਦੀ ਆ ਮੁਸੀਬਤ ਬਣੀ ਰਹਿੰਦੀ ਆ, ਕੋਈ ਆ ਗਿਆ ਕੋਈ ਚੱਲਿਆ ਚਲਾ ਗਿਆ। ਇਹ ਸਾਧ ਸੰਗਤ ਜੀ ਫਿਰ ਜਿਵੇਂ ਆਰੰਭ ਦੀਆਂ ਪੰਕਤੀਆਂ ਵਿੱਚ ਮਾਤਾ ਜੀ ਆਪਣੇ ਗੁਆਂਢੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹ ਸਾਰਾ ਹੀ ਪ੍ਰਸੰਗ ਭਗਤ ਜੀ ਲਿਖ ਰਹੇ ਨੇ। ਟੂਟੇ ਤਾਗੇ ਨਿਖੁੱਟੀ ਪਾਨ, ਵੀ ਜਿਹੜਾ ਇਹ ਤਾਣੀ ਬੁੰਡ ਵਾਲਾ ਤਾਗਾ ਸੀਗਾ ਨਾ ਉਹ ਵੀ ਟੁੱਟ ਗਿਆ, ਉਹ ਵੀ ਟੁੱਟ ਗਿਆ ਆ। ਨਿਖੁੱਟੀ ਪਾਨ, ਪਾਨ ਸਾਧ ਸੰਗਤ ਜੀ ਕਹਿੰਦੇ ਨੇ ਜਦੋਂ ਕੱਪੜਾ ਬੁਣਿਆ ਜਾਂਦਾ ਨਾ ਉਸ ਵੇਲੇ ਉਹਨੂੰ ਮਾਵਾ ਦਿੱਤਾ ਜਾਂਦਾ, ਉਹਨੂੰ ਪਾਨ ਕਿਹਾ ਜਾਂਦਾ, ਵੀ ਉਹ ਕੱਪੜਿਆਂ ਨੂੰ ਦੇਣ ਵਾਲੀ ਪਾਨ ਸੀਗੀ ਨਾ ਮਾਵਾ ਸੀਗਾ ਉਹ ਪਾਨ ਵੀ ਹੁਣ ਨਿਖੁੱਟ ਗਈ ਆ, ਉਹ ਵੀ ਖਤਮ ਹੋ ਗਈ ਆ। ਦੁਆਰ ਉੱਪਰ ਚਿਲ ਕਾਵਹਿ ਕਾਨ, ਇਹ ਸਾਧ ਸੰਗਤ ਜੀ ਚਿਲ ਕਾਵਹਿ ਕਾਨ, ਕਈ ਵਾਰੀ ਇਹ ਮੁੱਖ ਚੋਂ ਚਿਲ ਕਾਵਹਿ ਚੱਚਾ ਨਿਕਲ ਜਾਂਦਾ ਮੋਹਰੇ, ਅਤੇ ਕਈ ਵਾਰੀ ਚਿਲ ਕਾ ਕਾਕੇ ਦੇ ਥਾਂ 'ਤੇ ਵਿੱਚ ਘੱਗਾ ਨਿਕਲ, ਚਿਲ ਕਾਵਹਿ ਕਹਿ ਦੀ ਜਾ, ਇਹਦਾ ਉਚਾਰਨ ਚਿਲ ਕਾਵਹਿ। ਸੋ ਭਗਤ ਜੀ ਦੀ ਮਾਤਾ ਜੀ ਕਹਿ ਰਹੇ ਹਨ ਵੀ ਜਿਹੜਾ ਦੁਆਰ ਉੱਪਰ ਦਰਵਾਜ਼ੇ ਦੇ ਉੱਪਰ ਜੋ ਤਾਣਾ ਬੁਣਨ ਵਾਲਾ ਆ ਨਾ ਉਹ ਜਿਹੜਾ ਕਾਨਾ ਆ ਜਿਹਦੇ ਉੱਤੇ ਤਾਣੇ ਬੁਣਨ ਵਾਲੇ ਕਾਨਾ ਜਿਹੜਾ ਆ ਉਹ ਹੁਣ ਤਾਣੀ ਤੋਂ ਬਗੈਰ ਉਹ ਹੁਣ ਚਿਲ ਕਾਵਹਿ ਦਾ ਅਰਥ ਹੈ, ਝਿਲ ਕਾਵਹਿ ਦਾ ਅਰਥ ਹੈ ਉਹ ਚਮਕ ਰਿਹਾ ਆ ਪ੍ਰਕਾਸ਼ ਰਿਹਾ ਆ, ਉਹ ਸਾਧ ਸੰਗਤ ਜੀ ਕਾਨੇ ਨੂੰ ਨਾ ਛਿਲ ਕਰਕੇ ਤਿੱਖਾ ਕੀਤਾ ਜਾਂਦਾ ਅਤੇ ਉਹ ਤਿੱਖਾ ਕੀਤਾ ਹੋਇਆ ਚਮਕਦਾ ਹੁੰਦਾ, ਉਹਦੇ ਉੱਤੇ ਜਿਹੜਾ ਤਾਣਾ ਆ ਨਾ ਉਹ ਪਾਇਆ ਜਾਂਦਾ। ਉਹ ਕਹਿੰਦੇ ਹੁਣ ਤਾਣਾ ਜਿਹੜਾ ਤਾਣੇ ਤੋਂ ਬਗੈਰ ਉਹ ਜਿਹੜਾ ਕਾਨਾ ਆ ਨਾ ਉਹ ਚਮਕ ਰਿਹਾ ਲਿਸ਼ਕ ਰਿਹਾ ਹੈ। ਕੂਚ ਵਿਚਾਰੇ ਫੂਏ ਫਾਲ, ਫਿਰ ਸਾਧ ਸੰਗਤ ਜੀ ਕੂਚ, ਕੂਚਾ ਕਹਿੰਦੇ ਆ ਸੂਰ ਦੇ ਵਾਲਾਂ ਦਾ ਨਾ ਤਿਆਰ ਕੀਤਾ ਜਾਂਦਾ, ਜਿਹੜਾ ਸਾਧ ਸੰਗਤ ਜੀ ਤੰਦ ਵਿੰਗਾ ਟੇਢਾ ਹੋ ਜਾਂਦਾ ਨਾ ਉਸ ਤੰਦ ਨੂੰ ਸਿੱਧਾ ਕਰਨ ਵਾਸਤੇ ਠੀਕ ਕਰਨ ਵਾਸਤੇ ਕੂਚਾ ਫੇਰਿਆ ਜਾਂਦਾ। ਸੋ ਹੁਣ ਕਹਿ ਰਹੇ ਨੇ ਮਾਤਾ ਜੀ ਕਹਿੰਦੇ ਕੂਚ ਵਿਚਾਰੇ ਫੂਏ ਫਾਲ, ਇਹ ਵਿਚਾਰਾ ਜਿਹੜਾ ਕੂਚ ਆ ਨਾ ਕੂਚਾ ਆ ਇਹ ਵੀ ਤਿੱਤਰ ਬਿੱਤਰ ਜਿਹਾ ਹੋਇਆ ਫਿਰਦਾ, ਇਹ ਵੀ ਵਿੰਗਾ ਟੇਢਾ ਹੋਇਆ ਫਿਰਦਾ, ਭਾਵ ਇਹ ਵੀ ਹੁਣ ਖਰਾਬ ਹੋ ਗਿਆ ਨਾਸ਼ ਹੋਈ ਜਾ ਰਿਹਾ ਆ, ਹੁਣ ਇਹਦੀ ਵੀ ਕੋਈ ਵਰਤੋਂ ਨਹੀਂ ਹੋ ਰਹੀ ਹੈ। ਇਹ ਆ ਮੁੰਡਿਆ ਸਿਰ ਚੱਡ ਬੋ ਕਾਲ, ਇਹ ਜਿਹੜਾ ਮੁੰਡਾ ਕਬੀਰ ਆ ਨਾ ਇਹਦੇ ਸਿਰ ਦੇ ਉੱਤੇ ਕਹਿੰਦੇ ਕਾਲ ਮੌਤ ਚੜ੍ਹੀ ਹੋਈ ਆ, ਭਾਵ ਇਹਦੀ ਮੌਤ ਆਈ ਪਈ ਆ, ਕਮਾਉਂਦਾ ਤਾਂ ਕੁਝ ਨਹੀਂ ਹੈਗਾ ਭੁੱਖ ਦੇ ਨਾਲ ਹੀ ਮਰੇਗਾ, ਹੁਣ ਇਹਦੇ ਸਿਰ ਦੇ ਉੱਤੇ ਕਾਲ ਆਇਆ ਹੋਇਆ ਹੈ।
ਇਹੋ ਮੁੰਡਿਆ ਸਗਲੋ ਦਰਬ ਖੋਈ। ਇਹ ਜਿਹੜਾ ਸਾਡਾ ਮੁੰਡਾ ਕਬੀਰ ਆ ਨਾ, ਇਹਨੇ ਸਗਲੋ ਹੀ ਸਾਰਾ ਜਿਹੜਾ ਆਪਣੇ ਪਿਓ ਦਾਦੇ ਦਾ ਧਨ ਦੌਲਤ ਸੀਗਾ, ਉਹ ਮਹਾਤਮਾ ਜਨਾਂ ਨੂੰ ਭੋਜਨ ਪਾਣੀ ਛਕਾ ਕਰਕੇ ਹੀ ਸਾਰਾ ਹੀ ਧਨ ਜਿਹੜਾ ਆ ਨਾ, ਉਹ ਖੋਈ ਕਿ ਗੁਆ ਦਿੱਤਾ ਹੈ, ਨਾਸ਼ ਕਰ ਦਿੱਤਾ ਹੈ। ਆਵਤ ਜਾਤ ਨਾ ਕਸਰ ਹੋਈ। ਹੁਣ ਕੋਈ ਇਹਦੇ ਕੋਲ ਸਾਧੂ ਆ ਜਾਂਦਾ ਆ, ਕੋਈ ਜਾਤ ਕੀ ਇਹਦੇ ਕੋਲ ਚਲਾ ਜਾਂਦਾ ਹੈ, ਭਾਵ ਇਹਦੇ ਕੋਲ ਸਾਧੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ, ਅਤੇ ਉਹਨਾਂ ਨੇ ਸਾਡੇ ਘਰ ਨੂੰ ਉਜਾੜਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੈਗੀ, ਭਾਵ ਸਾਡੇ ਘਰ ਨੂੰ ਉਜਾੜ ਕਰਕੇ ਰੱਖ ਦਿੱਤਾ, ਸਾਰਾ ਹੀ ਧਨ ਦੌਲਤ ਜਿਹੜਾ ਹੈ ਨਾ, ਹੁਣ ਸਾਡਾ ਨਾਸ਼ ਹੋ ਗਿਆ। ਇਸੇ ਤਰ੍ਹਾਂ ਨਾਕ ਸਰ, ਹੁਣ ਸਾਡੇ ਨੱਕ ਦੇ ਵਿੱਚ ਦਮ ਲਿਆਂਦਾ ਪਿਆ ਉਹਨਾਂ ਨੇ, ਸਾਨੂੰ ਸਾਡੀ ਜਾਨ ਜਿਹੜੀ ਨੱਕ ਦੇ ਵਿੱਚ ਆਈ ਰਹਿੰਦੀ ਆ, ਬਿਪਤਾ ਪਈ ਰਹਿੰਦੀ ਇਹਨਾਂ ਦੇ ਆਉਣ ਕਰਕੇ, ਰਹਾਓ। ਵਿਸਰਾਮ ਦੇ ਕੇ ਸਾਹਿਬ ਜੀ ਫਰਮਾਉਂਦੇ ਨੇ, ਤੁਰੀ ਨਾਰ ਕੀ ਛੋਡੀ ਬਾਤਾ। ਸਾਧ ਸੰਗਤ ਜੀ, ਤੁਰੀ ਕਹਿੰਦੇ ਆ ਜੁਲਾਹਿਆਂ ਦੀ ਲੱਠ ਨੂੰ, ਜਦੋਂ ਕੱਪੜਾ ਬੁਣ ਲੈਂਦੇ ਆ ਨਾ, ਅਤੇ ਉਹ ਲੱਠ ਦੇ ਉੱਤੇ ਪਾਇਆ ਜਾਂਦਾ, ਉਹਨੂੰ ਤੁਰੀ ਕਿਹਾ ਜਾਂਦਾ। ਜਿਹੜੀ ਤੁਰੀ ਆ ਅਤੇ ਨਾਰ ਜਿਹੜੀ ਨਾਲੀ ਆ, ਉਹਦੀ ਮਹਾਰਾਜ ਮਾਤਾ ਕਹਿ ਰਹੀ ਛੋਡੀ ਬਾਤ ਆ, ਉਹੀ ਤਾਂ ਗੱਲੇ ਬਾਤ ਛੱਡ ਦਿਓ, ਉਹ ਤਾਂ ਹੁਣ ਕਿਸੇ ਕੰਮ ਨਹੀਂ ਆਉਂਦੀ ਹੈ। ਰਾਮ ਨਾਮ ਵਾਕ ਆ ਮਨ ਰਾਤਾ। ਫਿਰ ਜਿਹੜੀਆਂ ਗੁਆਂਢਣਾਂ ਨੇ ਨਾ, ਆਂਢਣਾ ਗੁਆਂਢਣਾਂ ਜਠਾਣੀਆਂ ਪੁੱਛਣ ਲੱਗੀਆਂ, ਫਿਰ ਕਰਦਾ ਕੀ ਆ, ਜੋ ਸਾਰੇ ਕੰਮ ਕਾਰ ਛੱਡ ਦਿੱਤਾ ਆ, ਫਿਰ ਗੁਜ਼ਾਰਾ ਕਿਵੇਂ ਹੁੰਦਾ ਆ, ਕੀ ਕੰਮ ਕਰਦਾ ਕਬੀਰ? ਅਤੇ ਉਹ ਮਾਤਾ ਕਹਿਣ ਲੱਗੀ, ਰਾਮ ਨਾਮ ਜੋ ਰਮਿਆ ਹੋਇਆ ਪਰਮਾਤਮਾ ਉਹਦੇ ਨਾਮ ਦੇ ਵਿੱਚ, ਵਾਕ ਆ ਉਸ ਦਾ ਜਿਹੜਾ ਮਨ ਆ ਨਾ ਰੱਤਾ ਰਹਿੰਦਾ, ਬੁਨਣਾ ਤਰਨਾ ਤਿਆਗ ਕਹਿ ਪ੍ਰੀਤ ਚਰਨ ਕਬੀਰ। ਇਹ ਬੁਣਨਾ ਤਰਨਾ ਛੱਡ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤੀ ਲਾਈ ਬੈਠਾ, ਭਾਵ ਆਪਣਾ ਮਨ ਜਿਹੜਾ ਮਹਾਰਾਜ ਨਾਮ ਦੇ ਵਿੱਚ ਇਹਦਾ ਰੱਤਿਆ ਰਹਿੰਦਾ, ਰੰਗਿਆ ਰਹਿੰਦਾ ਆ, ਇਹਨੇ ਬਾਕੀ ਕੋਈ ਕੰਮ ਕਾਰ ਨਹੀਂ ਕਰਦਾ ਹੈ, ਸਭ ਕੁਝ ਛੱਡ ਦਿੱਤਾ ਹੈ। ਲੜਕੀ ਲੜਕਨ ਖੈਬੋ ਨਾਹੇ। ਜਿਹੜੀ ਲੜਕੀ ਆ ਕਮਾਲੀ, ਲੜਕਾ ਜਿਹੜਾ ਆ ਕਮਾਲਾ, ਹੁਣ ਉਹਨੂੰ ਖੈਬੋ ਦਾ ਅਰਥ ਹੈ ਖਾਣ ਨੂੰ ਵੀ ਕੁਝ ਨਹੀਂ ਮਿਲਦਾ ਹੈਗਾ, ਭਾਵ ਉਹ ਵੀ ਹੁਣ ਉਹ ਵੀ ਭੁੱਖੇ ਰਹਿੰਦੇ ਹਨ, ਖੈਬੋ ਦਾ ਅਰਥ ਹੈ ਖਾਣ ਵਾਸਤੇ ਵੀ ਕੁਝ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਮੁੰਡਿਆ ਅਨ ਦਿਨ ਧਾਪੇ ਜਾਹੇ। ਮੁੰਡਿਆ ਜਿਹੜੇ ਸਾਧੂ ਨੇ ਨਾ, ਜਿਹੜੇ ਮਹਾਤਮਾ ਇਹਦੇ ਕੋਲ ਜਾਂਦੇ ਆਉਂਦੇ ਨੇ, ਉਹ ਕਹਿੰਦੇ ਦਿਨੇ ਰਾਤ ਧਾਪੇ ਦਾ ਅਰਥ ਹੈ ਰੱਜੇ ਜਾਂਦੇ ਇਹਦੇ ਕੋਲ, ਐਨੂੰ ਰੱਜ ਪੁੱਜ ਕੇ ਢਿੱਡ ਦੇ ਉੱਤੇ ਹੱਥ ਮਾਰ ਕੇ ਉਹ ਜਾਂਦੇ ਉਹ ਚੰਗੀ ਤਰ੍ਹਾਂ ਰੱਜ ਕੇ ਖਾਂਦੇ ਨੇ, ਅਤੇ ਜਿਹੜੇ ਇਹਦੇ ਕਮਾਲੀ ਅਤੇ ਕਮਾਲਾ ਪੁੱਤਰ ਨੇ ਉਹ ਭੁੱਖੇ ਰਹਿੰਦੇ ਹਨ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਮਾਤਾ ਕਹਿਣ ਲੱਗੀ, ਕਹਿੰਦੀ ਇੱਕ ਦੋ ਤਾਂ ਇਹਦੇ ਮੰਦਰ ਦੇ ਵਿੱਚ ਘਰੇ ਹੁੰਦੇ ਆ ਸਾਧੂ ਸੰਤ, ਅਤੇ ਇੱਕ ਦੋ ਬਾਟ ਰਾਸਤੇ ਦੇ ਵਿੱਚ ਤੁਰੇ ਆਉਂਦੇ ਹੁੰਦੇ ਨੇ ਇਹਦੇ ਵੱਲ ਨੂੰ, ਭਾਵ ਦੋ ਕੁ ਤਾਂ ਘਰੇ ਬੈਠੇ ਹੁੰਦੇ ਆ ਅਤੇ ਦੋ ਚਾਰ ਰਾਸਤੇ ਦੇ ਵਿੱਚ ਇਹਦੇ ਤਰਫ ਘਰ ਨੂੰ ਤੁਰੇ ਆ ਰਹੇ ਹੁੰਦੇ ਹਨ। ਹਮ ਕੋ ਸਾਥਰ ਉਨ ਕੋ ਖਾਟ। ਅਤੇ ਮਾਤਾ ਕਹਿੰਦੀ ਨਾ, ਕਹਿੰਦੇ ਸਾਨੂੰ ਉਮੀਦ ਹੁੰਦੀ ਆ ਵੀ ਕੁਝ ਸਾਨੂੰ ਰਾਤ ਨੂੰ ਸੌਣ ਵੇਲੇ ਵੀ ਮੰਜੇ ਡਾਹ ਕੇ ਅਸੀਂ ਪਵਾਂਗੇ। ਕਹਿੰਦੇ ਜਦੋਂ ਸਾਧੂ ਸੰਤ ਆ ਜਾਂਦੇ ਨਾ ਇਹਦੇ ਕੋਲ, ਮਹਾਤਮਾ ਆ ਜਾਂਦੇ ਆ, ਅਤੇ ਸਾਨੂੰ ਕਹਿੰਦਾ ਆ ਹਮ ਕੋ ਸਾਥਰ, ਸਾਨੂੰ ਕਹਿੰਦਾ ਵੀ ਸੱਥਰ ਵਿਛਾ ਕੇ ਭਾਵ ਜ਼ਮੀਨ ਦੇ ਉੱਤੇ ਲੇਟ ਜਾਓ, ਤੁਸੀਂ ਧਰਤੀ ਦੇ ਉੱਤੇ ਪੈ ਜਾਓ। ਅਤੇ ਉਨ ਕੋ ਖਾਟ, ਅਤੇ ਆਏ ਗਏ ਸਾਧੂ ਸੰਤਾਂ ਨੂੰ ਕਹਿੰਦੇ ਖਾਟ, ਕਹਿੰਦੇ ਜਿਹੜਾ ਮੰਜੇ ਡਾਹ ਕੇ ਦੇ ਦਿੰਦਾ, ਕਹਿੰਦੇ ਤੁਸੀਂ ਮੰਜਿਆਂ ਉੱਤੇ ਪਾਓ, ਅਤੇ ਸਾਨੂੰ ਕਹਿੰਦਾ ਤੁਸੀਂ ਹੇਠਾਂ ਹੀ ਪੈ ਜਾਓ ਲੰਮੇ। ਮੁੰਡਿਆ ਅਨ ਮੂਡ ਪਲੋਸ ਕਮਰ ਵੱਧ ਪੋਥੀ। ਅਤੇ ਜਿਹੜੇ ਸਾਧੂ ਆ ਨਾ, ਮੂਡ ਕਹਿੰਦੇ ਸਿਰ ਨੂੰ, ਕਹਿੰਦੇ ਸਿਰ ਨੂੰ ਪਲੋਸਦੇ ਹੋਏ, ਭਾਵ ਆਪਣਾ ਹੱਥ ਜਿਹੜਾ ਆ ਉਹ ਸਿਰ ਮੂੰਹ ਦੇ ਉੱਤੇ ਫੇਰਦੇ ਹੋਏ, ਕਮਰ ਵੱਧ ਪੋਥੀ, ਅਤੇ ਆਪਣੀ ਕਮਰ ਦੇ ਨਾਲ ਲੱਕ ਦੇ ਨਾਲ ਉਹਨਾਂ ਨੇ ਪੋਥੀਆਂ ਬੰਨੀਆਂ ਹੁੰਦੀਆਂ ਹਨ। ਹਮ ਕੋ ਚਾਬਨ ਉਨ ਕੋ ਰੋਟੀ। ਅਤੇ ਜਦੋਂ ਰਾਤ ਨੂੰ ਕੋਈ ਭੋਜਨ ਖਾਣ ਦਾ ਸਮਾਂ ਹੁੰਦਾ ਨਾ, ਅਤੇ ਅਸੀਂ ਸੋਚਦੇ ਵੀ ਚੱਲ ਅੱਜ ਰੋਟੀ ਪਾਣੀ ਛਕਾਂਗੇ, ਕਹਿੰਦੇ ਉਸੇ ਵੇਲੇ ਜੇ ਕੋਈ ਸਾਧੂ ਸੰਤ ਆ ਜਾਵੇ ਨਾ ਚੱਲ ਕੇ, ਅਤੇ ਸਾਨੂੰ ਕਹਿੰਦਾ ਹਮ ਕੋ ਚਾਬਨ, ਸਾਨੂੰ ਕਹਿੰਦੇ ਭੁੱਜੇ ਹੋਏ ਛੋਲੇ ਚੱਬ ਲਓ, ਪਾਣੀ ਪੀ ਲਓ ਉੱਤੋਂ, ਅਤੇ ਉਨ ਕੋ ਰੋਟੀ, ਅਤੇ ਉਹਨਾਂ ਨੂੰ ਖਾਣ ਵਾਸਤੇ ਜਿਹੜੀਆਂ ਘਰ ਵਿੱਚ ਰੋਟੀਆਂ ਬਣੀਆਂ ਨੇ ਉਹ ਦੇ ਦਿੰਦੇ ਹਨ। ਮੁੰਡਿਆ ਮੁੰਡਿਆ ਹੂਏ ਏਕ। ਇਹ ਜਿਹੜਾ ਮੁੰਡਾ ਸਾਡਾ ਕਬੀਰ ਆ ਨਾ, ਅਤੇ ਮੁੰਡਿਆ ਜਿਹੜੇ ਇਹ ਸਾਧੂ ਸੰਤ ਨੇ, ਇਹ ਇੱਕ, ਇਹ ਸਾਰੇ ਇੱਕ ਹੋ ਜਾਂਦੇ ਹਨ, ਭਾਵ ਇੱਕ ਦੀ ਵਿਚਾਰ ਕਰਨ ਵਾਲੇ, ਜੀਵੀਸ਼ ਦੀ ਏਕਤਾ ਦੀ ਵਿਚਾਰ ਕਰਨ ਵਾਲੇ ਹੋ ਜਾਂਦੇ ਹਨ। ਇਹ ਮੁੰਡਿਆ ਬੂਡਤ ਕੀ ਟੇਕ। ਇਹ ਜਿਹੜਾ ਸਾਡਾ ਕਬੀਰ ਮੁੰਡਾ ਆ ਨਾ, ਇਹਨੇ ਹੁਣ ਡੁੱਬਣ ਦੀ ਟੇਕ ਲਈ ਹੋਈ ਆ,
ਹੁਣ ਇਹ ਚੰਗੀ ਤਰ੍ਹਾਂ ਡੁੱਬ ਜਾਏਗਾ, ਭਾਵ ਤਾਂ ਸਾਰਾ ਕੁਛ ਇਹ ਧਰ ਘਰ ਦੇ ਵਿੱਚ ਉਜਾੜ ਦੇਗਾ, ਇਹਨੂੰ ਹੁਣ ਕੁਛ ਘਰ ਦੇ ਵਿੱਚ ਰਹਿਣ ਨਹੀਂ ਦੇਣਾ ਹੈਗਾ, ਜਿਸ ਕਰਕੇ ਇਹਨੇ ਡੁੱਬਣ ਦੀ ਟੇਕ ਲਈ ਹੋਈ ਹੈ। ਜਾਂ ਇਸੇ ਤਰ੍ਹਾਂ ਇਹ ਮੁੰਡੀਆ ਬੂਡਤ ਕੀ ਟੇਕ, ਆਹ ਜਿਹੜੇ ਕਹਿੰਦੇ ਨਾ ਡੁੱਬੇ ਹੋਏ ਸਾਧੂ ਸੰਤ ਨੇ, ਇਹਨਾਂ ਦੀ ਟੇਕ ਲਈ ਫਿਰਦਾ ਸਾਡਾ ਕਬੀਰ। ਹੁਣ ਸੁਣ ਅੰਧਲੀ ਲੋਈ ਬੇ ਪੀਰ, ਜਦੋਂ ਸਾਧ ਸੰਗਤ ਜੀ ਸਾਰੀ ਵਾਰਤਾ ਭਗਤ ਕਬੀਰ ਜੀ ਸੁਣ ਲਏ ਨੇ ਨਾ, ਅਤੇ ਹੁਣ ਸਾਰੀ ਗੱਲਬਾਤ ਕਰਦਿਆਂ ਕਰਦਿਆਂ ਭਗਤ ਜੀ ਦੇ ਘਰ ਵਾਲੀ ਲੋਈ ਵਿੱਚ ਕਿਤੇ ਹੁੰਗਾਰਾ ਭਰ ਦਿੱਤਾ। ਉਹ ਕਹਿਣ ਲੱਗੇ ਹਾਂ ਇਸੇ ਤਰ੍ਹਾਂ ਹੀ ਗੱਲ ਆ, ਕੰਮ ਕਾਰ ਤਾਂ ਕੋਈ ਕਰਦਾ ਨਹੀਂ ਹੈਗਾ, ਰਾਮ ਭਜਨ ਦੇ ਵਿੱਚ ਲੱਗਿਆ ਰਹਿੰਦਾ ਆ, ਆਏ ਗਏ ਸਾਧੂਆਂ ਦੇ ਸੰਤਾਂ ਦੀ ਟਹਿਲ ਸੇਵਾ ਕਰ ਲਈ ਜਾਂ ਉਹਨਾਂ ਦੇ ਨਾਲ ਬਚਨ ਬਿਲਾਸ ਕਰ ਲਏ, ਇਸੇ ਵਿੱਚ ਲੱਗਿਆ ਰਹਿੰਦਾ। ਉਹਨਾਂ ਨੇ ਹੁੰਗਾਰਾ ਭਰ ਦਿੱਤਾ। ਭਗਤ ਜੀ ਨੇ ਉਸ ਵੇਲੇ ਆਪਣੀ ਮਾਂ ਨੂੰ ਤਾਂ ਕੁਛ ਨਹੀਂ ਕਿਹਾ ਹੈਗਾ, ਉਹਨਾਂ ਦਾ ਸਤਿਕਾਰ ਕਰਦਿਆਂ ਹਾਂ, ਹੁਣ ਲੋਈ ਨੇ ਜਦੋਂ ਹਮ ਹੀ ਭਰ ਦਿੱਤੀ ਨੇ ਅਤੇ ਲੋਈ ਨੂੰ ਫਿਰ ਸੰਬੋਧਨ ਕਰਕੇ ਕਹਿ ਰਹੇ ਨੇ, ਸੁਣ ਅੰਧਲੀ ਲੋਈ ਬੇ ਪੀਰ, ਕਹਿੰਦੇ ਵੇ ਹੇ ਲੋਈ ਸਾਡੀ ਜਿਹੜੀ ਗੱਲਬਾਤ ਹੈ ਨਾ, ਸਾਡੀ ਸਿੱਖਿਆ, ਉਹਨੂੰ ਕਹਿੰਦੇ ਤੂੰ ਧਿਆਨ ਦੇ ਕਰਕੇ ਸੁਣਨਾ ਕਰ। ਅੰਧਲੀ ਕਹਿੰਦੇ ਗਿਆਨ ਕਰਕੇ, ਗਿਆਨ ਤੋਂ ਬਗੈਰ ਤੂੰ ਅੰਨੀ ਹੈ, ਅਤੇ ਇਸੇ ਤਰ੍ਹਾਂ ਦੇ ਬੇ ਪੀਰੀ ਆ, ਬੇ ਮੁਰਸ਼ਦੀ ਆ, ਭਾਵ ਤੂੰ ਇਹ ਕੋਈ ਤੇਰਾ ਮੁਰਸ਼ਦ ਵੀ ਨਹੀਂ ਹੈਗਾ, ਤੂੰ ਸਾਡੀ ਗੱਲ ਜਿਹੜੀ ਆ ਧਿਆਨ ਦੇ ਨਾਲ ਸੁਣਨਾ ਕਰ। ਇਨ ਮੁੰਡੀਆਂ ਨੇ ਭਾਜ ਸਰਨ ਕਬੀਰ, ਭਗਤ ਜੀ ਕਹਿ ਰਹੇ ਹਨ ਇਹ ਜਿਹੜੇ ਮੁੰਡੇ ਨੇ ਨਾ ਜਿਹੜੇ ਸਾਧੂ ਹਨ, ਇਹਨਾਂ ਦੇ ਨਾਲ ਇਹਨਾਂ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਪੈਦਾ, ਇਹਨਾਂ ਦੇ ਨਾਲ ਮਿਲ ਕਰਕੇ ਦੀ ਸ਼ਰਨ ਵਿੱਚ ਪੈ ਕਰਕੇ ਭੱਜ ਦਾ ਅਰਥ ਹੈ ਭਜਨ ਕਰ ਲਾ, ਸਿਮਰਨ ਕਰ ਲਾ, ਉਹਦੀ ਬੰਦਗੀ ਕਰ, ਇਹ ਤੈਨੂੰ ਸਾਡੀ ਜਿਹੜੀ ਸਿੱਖਿਆ ਇਹਨੂੰ ਚੰਗੀ ਤਰ੍ਹਾਂ ਸੁਣ ਲਾ ਧਿਆਨ ਦੇ ਕਰ। ਜਾਂ ਸਾਧ ਜੀ ਸਾਨੂੰ ਸਿੱਖਿਆ ਦੇ ਰਹੇ ਹਨ ਭਗਤ ਜੀ ਇਹਦੇ ਵਿੱਚ, ਸੁਣ ਅੰਧਲੀ ਲੋਈ ਬੇ ਪੀਰ, ਲੋਈ ਦਾ ਅਰਥ ਹੈ ਹੇ ਲੁਕਾਈ, ਸਾਡੀ ਜਿਹੜੀ ਆ ਜਿੰਨੀ ਵੀ ਲੁਕਾਈ ਦੁਨੀਆ ਨਾ ਉਹਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਸਾਡੀ ਜਿਹੜੀ ਨਾ ਸਿੱਖਿਆ ਆ ਉਹਨੂੰ ਧਿਆਨ ਦੇ ਕਰਕੇ ਸੁਣੋ। ਕਿਹਦੇ ਕਰਕੇ? ਕਹਿੰਦੇ ਤੁਸੀਂ ਜਿਹੜੇ ਬੁੱਧ ਅਤੇ ਵਿਵੇਕ ਰੂਪ ਦੋ ਅੱਖਾਂ ਨੇ, ਇਹਨਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਰਹਿਤ ਹੋਣ ਕਰਕੇ ਤੁਸੀਂ ਅੰਧਲੇ ਹੋ, ਅਤੇ ਇਸੇ ਤਰ੍ਹਾਂ ਦੇ ਨਾਲ ਜੰਮਣ ਮਰਨ ਦੀ ਜਿਹੜੀ ਆ ਪੀੜਾ ਆ ਉਹ ਤੋਂ ਤੁਸੀਂ ਰਹਿਤ ਹੋ ਜਾਵੋਗੇ। ਕਿਸ ਤਰ੍ਹਾਂ ਰਹਿਤ ਹੋ ਜਾਵੋਗੇ? ਕਹਿੰਦੇ ਜਦੋਂ ਇਨ ਮੁੰਡੀਆਂ ਭਜ ਸਰਨ ਕਬੀਰ, ਇਹ ਜਿਹੜੇ ਮਹਾਤਮਾ ਜਨ ਹਨ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹਨ, ਉਹਨਾਂ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਪੈ ਜਾਓ, ਅਤੇ ਭੱਜ ਕਰਕੇ ਉਹਨਾਂ ਦੀ ਸ਼ਰਨ ਵਿੱਚ ਉਹ ਪਰਮਾਤਮਾ ਦਾ ਭਜਨ ਕਰੋ, ਉਹਦੀ ਬੰਦਗੀ ਕਰੋ, ਉਹਦਾ ਸਿਮਰਨ ਕਰੋ, ਫਿਰ ਤੁਹਾਡਾ ਜਿਹੜੀ ਇਹ ਜੰਮਣ ਮਰਨ ਦੀ ਪੀੜਾ ਆ ਇਹ ਦੂਰ ਹੋ ਜਾਏਗੀ, ਮਨ ਬੁੱਧ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਤੁਹਾਨੂੰ ਪ੍ਰਾਪਤ ਹੋ ਜਾਏਗੀ, ਇਹ ਬਖਸ਼ਿਸ਼ ਹੋਵੇਗੀ। ਇਹ ਸਾਧ ਸੰਗਤ ਜੀ ਭਗਤ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਇਹ ਸਿੱਖਿਆਦਾਇਕ ਬਚਨ ਨੇ ਵੀ ਜਦੋਂ ਬੰਦਾ ਬੰਦਗੀ ਵਾਲੇ ਪਾਸੇ ਤੁਰਦਾ ਆ ਨਾ, ਭਜਨ ਵਾਲੇ ਪਾਸੇ ਤੁਰਦਾ ਆ, ਚੰਗੇ ਪਾਸੇ ਤੁਰਦਾ ਆ, ਸਭ ਤੋਂ ਪਹਿਲਾਂ ਘਰ ਦੇ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ। ਘਰਦਿਆਂ ਤੋਂ ਸ਼ੁਰੂ ਹੁੰਦਾ ਸਾਧ ਸੰਗਤ ਜੀ, ਘਰ ਦੇ ਸਭ ਤੋਂ ਵੱਡੀ ਰੁਕਾਵਟ ਪਾਉਂਦੇ ਆ, ਉਹ ਕਹਿੰਦੇ ਵੀ ਸਾਡੇ ਪਾਸੋਂ ਤਾਂ ਇਹ ਜਾਂਦਾ ਲੱਗਿਆ, ਹੁਣ ਭਜਨ ਬੰਦਗੀ ਕਰਨ ਲੱਗ ਪਿਆ, ਕੰਮ ਕਾਰ ਤਾਂ ਕਰਦਾ ਨਹੀਂ ਹੈਗਾ, ਕਿਉਂਕਿ ਸਾਧ ਸੰਗਤ ਜੀ ਦੁਨੀਆ ਜਿਹੜੀ ਆ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਸਾਰੇ ਆਪਣੇ ਸੁੱਖ ਵਾਸਤੇ ਜੁੜੇ ਹੋਏ ਨੇ, ਜੇ ਤਾਂ ਚਾਰ ਪੈਸੇ ਕਮਾ ਕੇ ਲੈ ਕੇ ਆਉਂਦਾ ਆ ਫਿਰ ਤਾਂ ਸਾਧ ਸੰਗਤ ਜੀ ਪਤਨੀ ਵੀ ਸਤਿਕਾਰ ਕਰਦੀ ਆ, ਜੇ ਨਹੀਂ ਕਮਾ ਕੇ ਲੈ ਕੇ ਆਉਂਦਾ ਤਾਂ ਪਤਨੀ ਵੀ ਨਹੀਂ ਪੁੱਛਦੀ ਹੈਗੀ, ਅੱਗੇ ਪੁੱਤਰ ਵੀ ਨਹੀਂ ਕੁਛ ਪੁੱਛਦੇ ਆ, ਕਹਿੰਦੇ ਕਰਦਾ ਕਮਾਉਂਦਾ ਕੁਛ ਨਹੀਂ ਹੈਗਾ। ਸੋ ਇਸੇ ਤਰ੍ਹਾਂ ਦੇ ਨਾਲ ਫਿਰ ਸਾਧ ਸੰਗਤ ਜੀ, ਇੱਥੇ ਤਾਂ ਇਹੋ ਜਿਹਾ ਸਮਾਨਾ ਹੈ ਨਾ, ਜੇ ਪਤੀ ਪਤਨੀ ਕੰਮ ਨਹੀਂ ਨਾ ਕਰਦੇ, ਇੱਕ ਵੀ ਨਾ ਕੰਮ ਕਰਦਾ ਹੋਵੇ ਅਤੇ ਦੂਸਰਾ ਸਾਧ ਸੰਗਤ ਜੀ ਉਹਨੂੰ ਸ਼ਰਮਸ਼ਾਰ ਕਰਦਾ ਰਹਿੰਦਾ, ਕਹਿੰਦਾ ਕਰਦਾ ਤਾਂ ਕੁਝ ਨਹੀਂ ਹੈਗਾ, ਵਿਹਲਾ ਖਾਈ ਜਾਂਦਾ ਇੱਥੇ। ਸੋ ਇਸ ਕਰਕੇ ਸਾਧ ਸੰਗਤ ਜੀ ਇੱਥੇ ਇਹਦਾ ਮਤਲਬ ਦੱਸਣ ਦਾ ਵੀ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਬੰਦਾ ਜਾਂਦਾ ਨਾ, ਉਹਦੇ ਵਿੱਚ ਬਹੁਤ ਰੁਕਾਵਟਾਂ ਪੈਂਦੀਆਂ ਨੇ, ਪਰ ਉਹ ਪਰਮਾਤਮਾ ਦੀ ਪ੍ਰੀਤੀ ਨਹੀਂ ਛੱਡਣੀ ਹੈਗੀ, ਭਜਨ ਬੰਦਗੀ ਦੇ ਵਿੱਚ ਲੱਗੇ ਰਹਿਣਾ ਚਾਹੀਦਾ। ਕੋਈ ਸਾਧ ਸੰਗਤ ਜੀ, ਇੱਕ ਸਿੰਘ ਕਿਤੇ ਪੜ੍ਹਨ ਵਾਸਤੇ ਚਲਾ ਗਿਆ, ਕਈ ਸਾਲ ਉਹ ਸੰਤਾਂ ਦੇ ਕੋਲ ਪੜ੍ਹਦਾ ਰਿਹਾ, ਅਤੇ ਉਹ ਮਹਾਤਮਾ ਨੂੰ ਕਹਿਣ ਲੱਗਾ ਮੈਂ ਘਰੇ ਜਾਣਾ, ਅਤੇ ਉਹਨਾਂ ਨੇ ਸਮਝਾਇਆ ਵੀ ਤੈਨੂੰ ਉਂਝ ਹੀ ਲੱਗਦਾ ਘਰ ਦੇ ਤੇਰੇ ਨਾਲ ਬਹੁਤ ਪਿਆਰ ਕਰਦੇ ਆ, ਉਹ ਤੈਨੂੰ ਮਤਲਬ ਲਈ ਪਿਆਰ ਕਰਦੇ ਆ। ਉਹਨੇ ਸਾਧ ਸੰਗਤ ਜੀ ਇੱਕ ਨਹੀਂ ਸੰਤਾਂ ਦੀ ਮੰਨੀ, ਉਹ ਕਹਿਣ ਲੱਗੇ ਨੇ ਮੈਂ ਘਰੇ ਜ਼ਰੂਰ ਜਾਣਾ, ਘਰੇ ਚਲਾ ਗਿਆ। ਹੁਣ ਘਰੇ ਦੋ ਚਾਰ ਦਿਨ ਤਾਂ ਘਰਦਿਆਂ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਗੱਲਬਾਤ ਕੀਤੀ, ਅਤੇ ਦੇਖਿਆ ਵੀ ਤਾਂ ਕੰਮਕਾਰ ਕੁਝ ਨਹੀਂ ਕਰਦਾ ਹੈਗਾ, ਫਿਰ ਉਹੀ ਘਰ ਦੇ ਸਾਧ ਸੰਗਤ ਜੀ ਟੁੱਟ ਟੁੱਟ ਕੇ ਪੈਣ ਲੱਗੇ, ਕਹਿੰਦੇ ਆ ਚੋਲਾ ਪਾ ਕੇ ਆ ਗਿਆ, ਘੱਗਰਾ ਜਿਹਾ ਘੁਮਾਈ ਜਾਂਦਾ, ਨਾ ਤਾਂ ਕੋਈ ਕੰਮ ਕਰਦਾ ਨਾ ਵਾਸਤਾ, ਵਿਹਲੜ ਹੈਗਾ ਹੈ। ਇਸੇ ਤਰ੍ਹਾਂ ਆਮ ਵੀ ਲੋਕ ਸਾਧ ਸੰਗਤ ਜੀ ਇੱਥੇ ਵੀ ਆ ਜਾਂਦੇ, ਕਹਿੰਦੇ ਗੁਰੂ ਘਰ ਵਾਲੇ ਤਾਂ ਵਿਹਲੇ ਬੈਠੇ ਆ ਗੁਰੂ ਘਰ ਦੇ ਵਿੱਚ, ਇਹਨਾਂ ਨੂੰ ਕਿਹੜਾ ਕੋਈ ਕੰਮ ਆ, ਜੇ ਸਾਧ ਸੰਗਤ ਜੀ ਅਸੀਂ ਵਿਹਲੇ ਹਾਂ ਤਾਂ ਆਪ ਆ ਕੇ ਇੱਥੇ ਬੈਠ ਜਾਓ, ਆਪਣੇ ਨਿਆਣਿਆਂ ਨੂੰ ਇਸ ਪਾਸੇ ਕਿਉਂ ਨਹੀਂ ਲਾਉਂਦੇ ਆ ਗੁਰੂ ਘਰ ਦੇ ਵਿੱਚ।
ਜੇ ਗੁਰੂ ਘਰ ਦੇ ਸਾਧ ਸੰਗਤ ਦੀ ਸੇਵਾ ਕਰਨ ਵਾਲੇ ਸਾਰੇ ਵਿਹਲੇ ਆ ਤਾਂ ਤੁਸੀਂ ਵੀ ਆ ਕੇ ਇੱਥੇ ਬੈਠ ਜਾਓ ਕੰਮ ਕਾਰ ਛੱਡ ਕਰਕੇ। ਇਹਦੇ ਵਰਗੀ ਤਾਂ ਨੌਕਰੀ ਨਹੀਂ ਹੈਗੀ ਕੋਈ। ਫਿਰ ਉਹ ਸਾਧ ਸੰਗਤ ਜੀ ਇਸੇ ਤਰ੍ਹਾਂ ਉਹਨੂੰ ਆ ਕੇ ਜਦੋਂ ਮਜ਼ਾਕ ਕੀਤਾ ਨਾ, ਬਹੁਤ ਤੰਗ ਕੀਤਾ, ਉਹ ਘਰ ਬਾਹਰ ਛੱਡ ਕੇ ਚਲਾ ਗਿਆ। ਹੁਣ ਕਮਾਉਂਦਾ ਨਹੀਂ ਸੀਗਾ, ਐਸੀ ਮਾਰਨ ਖੇਡ ਕਰ ਦਿੱਤੀ, ਬਾਹਰ ਭੇਜ ਦਿੱਤਾ, ਬਾਹਰ ਜਾ ਕੇ ਹੁਣ ਧੰਨ ਦੌਲਤ ਤੋਂ ਕਮਾਉਣ ਲੱਗ ਪਿਆ। ਉਹੀ ਸਾਧ ਸੰਗਤ ਜਿਹੜੇ ਸਾਕ ਸੰਬੰਧੀ ਆ, ਹੁਣ ਫੋਨ 'ਤੇ ਫੋਨ ਉਹਨੂੰ ਖੜਕਾਈ ਜਾਂਦੇ, ਉਹਨੂੰ ਕਹੀ ਜਾਂਦੇ ਵੀ ਤੂੰ ਤਾਂ ਸਾਡਾ ਆਹ ਲੱਗਦਾ ਆ, ਤੂੰ ਤਾਂ ਸਾਡਾ ਆਹ ਲੱਗਦਾ ਹੈ, ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ਹੈਗਾ, ਸਾਨੂੰ ਐਂ ਨਹੀਂ ਕਰਦਾ ਹੈਗਾ, ਉਹ ਨਹੀਂ ਕਰਦਾ ਹੈਗਾ। ਉਹ ਸਾਧ ਸੰਗਤ ਜੀ ਪਤਾ ਲੱਗ ਜਾਂਦਾ ਜਦੋਂ ਬੰਦੇ ਦੇ ਕੋਲ ਚਾਰ ਪੈਸੇ ਨਹੀਂ ਨਾ ਹੁੰਦੇ ਹੈਗੇ। ਉਸ ਵੇਲੇ ਲੋਕਾਂ ਦੀ ਬੋਲਚਾਲ ਕੁਛ ਹੋਰ ਹੁੰਦੀ, ਜਦੋਂ ਚਾਰ ਪੈਸੇ ਆ ਜਾਂਦੇ ਆ ਉਹੀ ਫਿਰ ਪਰਸੂ ਪਰਸਾ ਪਰਸਰਾਮ ਇਹ ਮਾਇਆ ਕੇ ਤੀਨ ਨਾਮ, ਉਹ ਫਿਰ ਸਾਧ ਸੰਗਤ ਜੀ ਜੀ ਕਰਕੇ ਬੁਲਾਉਂਦੇ ਹਨ। ਸੋ ਇਸ ਕਰਕੇ ਸਾਧ ਸੰਗਤ ਜੀ ਇੱਥੇ ਭਗਤ ਜੀ ਦਾ ਕਹਿਣ ਦਾ ਭਾਵ ਹੈ ਵੀ ਜਿੰਨੀਆਂ ਮਰਜ਼ੀ ਰੁਕਾਵਟਾਂ ਪੈਣ ਜ਼ਿੰਦਗੀ ਦੇ ਵਿੱਚ ਪਰ ਪਰਮਾਤਮਾ ਦਾ ਲੜ ਨਹੀਂ ਛੱਡਣਾ, ਭਜਨ ਬੰਦਗੀ ਕਰਦੇ ਰਹਿਣਾ ਆ। ਇਹਦੇ ਵਾਸਤੇ ਮਨੁੱਖਾ ਦੇ ਪ੍ਰਾਪਤ ਹੋਈ ਆ, ਭਈ ਪ੍ਰਾਪਤ ਮਾਨਕ ਦੇ ਹੋਈ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੰਨੀਆਂ ਵਿਚਾਰਾਂ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਕਥਾ

ਇਨ ਮੁੰਡੀਆਂ ਭਜ ਸਰਨ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਤੀ ਜੀ ਸਹਾਏ ਵਾਰ, ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਤੀ ਸਿਮਰਤ ਗੁਰੂ ਨਾਨਕ ਲਿੰਗ ਤੇ ਆਏ, ਹੇ ਰੰਗਤ ਗੁਰ ਤੇ ਅਮਰਦਾਸ, ਸ੍ਰੀ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸਿੱਠੇ ਸਭ ਦੁਖ ਜਾਏ, ਏਕ ਬਹਾਦਰ ਸਿਮਰੇ ਕਰਨੋ ਲਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰੇ ਚੋਂ ਸਿਰਜਾਦੇ ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੈ ਗਵਾਹੀ, ਦੇਖ ਕੇ ਅੰਡਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜੇ, ਖੋਪੜੀਆਂ ਤੁਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਿਛੇ ਅਰ ਆਇਤ ਦੇਗਾ ਤੇਗ ਫਤਿਹ। ਬਿਰਧ ਕੀ ਪੈਜ, ਪੰਥ ਕੀ ਜੀਤ,

ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਸੋ ਉਦਾਰ ਰਹਿ ਰਸਾ ਬਾਣੀ ਦੇ ਪਾਠ ਹੋਏ, ਗੁਰਬਾਣੀ ਦੇ ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਬੜੀ ਸੋਹਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬ ਸੰਗਤਾਂ ਨੂੰ ਨਿਹਾਲ ਕਰਨਾ ਜੀ। ਆਪ ਜੀ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੋਈਏ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਆਈਆਂ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣਾ, ਤਿਲ ਫੁੱਲ ਭੇਟਾਵਾਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦਾ ਭਲਾ ਕਰਨਾ। ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ, ਅੰਮ੍ਰਿਤ ਵੇਲੇ ਜਾਗਣੇ, ਨਿਤਨੇਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਦਾ